ਜੋਰ ਪਾਸ ਕੀਤਾ ਲਗਤੋਂ ਦਰੀ ਨੂੰ ਕਾਂਕਿਆ ਨਾ ਸਗਾ ਸੀ ਦੁਲ ਵੇਹਾ ਨਾ ਦਰੀ ਨੂੰ ਕਾਂਕਿਆ ਨਾ ਸਗਾ ਸੀ ਦੁਲ ਵੇਹਾ ਨਾ ਇਹ ਟੱਟੀ ਚੋਪਲਕਨਾ ਡਾਂਡਾ ਕਾੜੀ ਮਿਸਨਾ ਵਿਆਹ ਕੋਂਕੋਡਨਾ ਨਹੀਂ ਨੋੜਲ ਮੋਸੋਟਾ ਇਹ ਟਾਡੀ ਤੇਰੀ ਤੋਰੀ ਇੰਦਰੋ ਸਤ ਸੰਦੁਰ ਮਟਾ ਤੇ ਤੇਰੀ ਮੀ ਇੰਦਰੋ ਰੇ ਲੋਯੋ ਰੇ ਲਾ ਰੇ ਲੋਯੋ ਰੇ ਲਾ ਰੇ ਲੋਯੋ ਰੇ ਲਾ ਰੇ ਲੋਯੋ ਰੇ ਲਾ ਰੇ ਲੋਯੋ ਰੇ ਲੋ ਰਾਮ ਇਰਮੁੰਡਰ ਤੜਗ ਤੱਤਾਨਾ ਸਗਾ ਸੀ ਦੁਨੀਆਨਾ ਟੱਟੀ ਚੋਪਲਕਨਾ ਵਿਯਹ ਕੋਂਕੋਂਡਾਨਾ ਡਾਂਡ ਕਾੜੀ ਮਿਸਨਾ ਨਹੀਂ ਨੋੜਨ ਮੋਸਟਾ ਟੱਡੀ ਤੇਰੀ ਤੋਰੀ ਇੰਦਰੋ ਸਤ ਸੰਦੁਰ ਮਟਾ ਤੇ ਯੇਰੀ ਮਿੰਦਰੋ ਆ ਰੇ ਲੋਯੋ ਰੇ ਲੋ ਰੇ ਲੋਯੋ ਰੇ ਲੋ ਰੇ ਲੋਯੋ ਰੇ ಎಂತಂಗ್ಲೆ ರಾಮ್ ಅತ್ತ ಹುಡಟೆ ಗೊಯ್ಯಾದುನ್ ಕೇತಂಗ್ಲೆ ರಾ ಅತ್ತ ಹುಡಟೆ ಚಿಡ್ರಾದುನ್ ಕೇತಂಗ್ಲೆ ರಾ ಅತ್ತ ಹುಡಟೆ ಕೇತಂಗ್ ಹುಡಟರ್ ಕಾಂಡೆಟ್ರ ದುಲ್ಲೆ ರಾ ಕೋಡ ದುಲ್ಲೆ ರಾಮ್ ಗೊಯ್ಯಾದುಲ್ಲೆ ರಾ ಏ ರೇ ರೇ ಲೋಯೋ ತೋರೆಲ್ಲ ರೇ.